0: ਇਹ ਜੰਗੀ ਜਹਾਜ਼ ਬਣਾਉਣ ਦਾ ਕੰਮ ਆਏ 232 MSME ਇਕਾਈਆਂ ਹੀ ਯੋਗਦਾਨ ਦੀਨੋ। ਕੇਂਦਰ ਸਰਕਾਰ 16 ਭਾਂਤਰੀ ਫਿਕਸਡ ਡੋਜ਼ ਕੰਬੀਨੇਸ਼ਨ FDC ਦਵਾਈਆਂ ਬਣਾਉਣ ਵੇਚਣ ਮਾਥੇ ਤੁਰੰਤ ਰੋਕ ਲਗਾ ਦੀਨੀ ਹੈ। ਸੁਪਰੀਮ ਕੋਰਟ ਦਾ ਹੁਕਮ ਪਾਛੇ ਜਾਣਕਾਰਾਂ ਨੇ ਸਮਿਤੀ ਕਾਨੂੰਨ ਕਰੀ ਜੀ ਸਿਫਾਰਿਸ਼ੋਂ ਉਹ ਫੈਸਲੋ ਕਰੀ ਚਿਓ। ਸਮਿਤੀ ਦੇ ਮੁਜਬ ਆਮ ਦਵਾਈਆਂ ਸਵਾਸਥ ਸੰਬੰਧੀ ਜੋਖਿਮ ਵੇਵਣ ਦੀ ਸ਼ੰਕਾ ਹੈ। ਸਵਾਸਥ ਔਰ ਪਰਿਵਾਰ ਕਲਿਆਣ ਮੰਤਰਾਲੇ ਰਾਜਾਂ ਦਾ ਔਸ਼ਧੀ ਨਿਯਾਮਕਾਂ ਔਰ ਸੰਬੰਧਿਤ ਏਜੰਸੀਆਂ ਨੇ ਕਰੜਾਈ ਰੋਕ ਲਗਾਉਣ ਦਾ ਹੁਕਮ ਦੀਨਾ ਹੈ। ਮੁਖਯ ਚੁਣਾਵ ਆਯੁਕਤ ਗਿਆਨੇਸ਼ ਕੁਮਾਰ ਕਹਿਓ ਹੈ ਕਿ ਭਾਰਤ ਰੀ ਸਾਫ ਗੋਈ ਸਾਗਰ ਨਿਪਖ ਚੁਣਾਵ ਪ੍ਰਕਿਰਿਆ ਮਾਥੇ ਦੇਸ਼ ਦਾ ਹਰ ਰਹਿਵਾਸੀ ਨੇ ਨਾਜ਼ ਹੈ। ਵੇ ਅੱਜ ਜੈਪੁਰ ਮਾ ਖਬਰਨਵੀ ਸਾਗੇ ਬਾਤਚੀਤ ਕਰ ਰਿਹਾ ਹਾ। ਮੁਖਯ ਚੁਣਾਵ ਆਯੁਕਤ ਕਹਿਓ ਕਿ ਦੇਸ਼ ਦਾ ਭਰੋਸੇਮੰਦ ਚੁਣਾਵ ਪ੍ਰਬੰਧਨ ਨੇ ਦੁਨੀਆ ਹੀ ਮਾਨਿਓ ਹੈ।
1: ਭਾਰਤ ਕਾ ਹਰ ਨਾਗਰਿਕ ਇਸ ਬਾਤ ਪਰ ਗੌਰਵ ਮਹਿਸੂਸ ਕਰਤਾ ਹੈ ਕਿ ਭਾਰਤ ਨਾ ਕੇਵਲ ਵਿਸ਼ਵ ਕਾ ਸਬਸੇ ਬੜਾ ਲੋਕਤੰਤਰ ਹੈ ਬਲਕਿ ਸਬਸੇ ਅਧਿਕ ਪਾਰਦਰਸ਼ੀ ਕੁਸ਼ਲ ਔਰ ਸਕਸ਼ਮ ਲੋਕਤੰਤਰ ਵੀ ਹੈ। ਭਾਰਤ ਕੀ ਚੁਣਾਵੀ ਪ੍ਰਕਿਰਿਆ ਮੇ ਨਾ ਕੇਵਲ ਮਤਦਾਤਾ ਸੂਚੀ ਬਲਕਿ ਮਤਦਾਨ ਮਤਗਣਨਾ ਇਨ ਸਭੀ ਪ੍ਰਕਿਰਿਆਓਂ ਮੇ ਰਾਜਨੀਤਿਕ ਦਲੋਂ ਕਾ ਯਾ ਚੁਣਾਵੀ ਉਮੀਦਵਾਰੋਂ ਕਾ ਕੰਕਰੈਂਟ ਆਡਿਟ ਅਰਥਾਤ ਭਾਗੀਦਾਰੀ ਰਹਿਤੀ। ਹਮਨੇ BLOs ਔਰ BLO ਸੁਪਰਵਾਈਜ਼ਰਸ ਕੇ ਸਾਥ ਸੰਵਾਦ ਕੀਆ, ਪ੍ਰਸ਼ਨ ਉੱਤਰ ਹੋਏ, ਜੋ ਹਮਨੇ ਉਨਸੇ ਬਾਤ ਚੁਣਾਵ ਆਯੋਗ ਕੀ ਤਰਫ ਸੇ ਕਹਿਨੀ ਥੀ, ਜੋ ਅਪੇਕਸ਼ਾਏ ਥੀ ਵੋ ਬਤਾਈ, ਜੋ ਉਨ੍ਹੋਨੇ ਵਿਗਤ SIR ਮੇ ਇਤਨਾ ਅੱਛਾ ਕਾਮ ਕੀਆ ਹੈ ਉਸਕੇ ਲਈ ਉਨਕੋ ਪ੍ਰੋਤਸਾਹਿਤ ਵੀ ਕੀਆ ਔਰ ਉਨਕੇ ਪ੍ਰਸ਼ਨ ਔਰ ਉੱਤਰੋਂ ਕਾ ਜਵਾਬ ਵੀ ਦਿਆ।
0: ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਨੀਟ UG 2026 ਪ੍ਰੀਖਿਆ ਕਾਲ ਉਜੂ ਹੈਲਾ ਇਨ੍ਹਾਂ ਠੀਕ ਤਰੀਕਾਂ ਔਰ ਸਾਫ ਕੋਈ ਸਾਗਾ ਕਰਾਵਣ ਸਾਰੋ ਰਾਸ਼ਟਰੀ ਪ੍ਰੀਖਿਆ ਏਜੰਸੀ ਆਜ ਤਿਆਰੀਆਂ ਦੀ ਪਰਖ ਕੀਨੀ। ਇਨਮਾਏ 2.5 ਲੱਖ ਬੱਤਾ ਸੁਰੱਖਿਆ ਕਰਮਚਾਰੀ ਸ਼ਾਮਿਲ ਫਿਆ। NTA ਮੁਜਬ ਨੀਟ UG ਦੀ ਪ੍ਰੀਖਿਆ ਦੇਸ਼ ਦਾ 551 ਸ਼ਹਿਰਾਂ ਔਰ ਪ੍ਰਦੇਸ਼ ਮਾਏ 14 ਠੌੜਾਂ ਉਜੂ ਲੀ ਜਾਵੇਲਾ, ਜਿਨਮਾਏ 22,79,000 ਬੱਤਾ ਵਿਦਿਆਰਥੀ ਸ਼ਾਮਿਲ ਫੈਲਾ। ਪ੍ਰੀਖਿਆ ਨੇ ਧਿਆਨ ਰੱਖਦਾ ਥਕਾ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਮਾਥੇ 22 ਜੂਨ ਤਾਈ ਰੋਕ ਰਹਿਵੇਲਾ। ਉਜੂ ਲੀ ਜਾ ਰਹੀ ਨੀਟ UG ਪ੍ਰੀਖਿਆ ਸਾਰੂ ਪ੍ਰਦੇਸ਼ ਮਾਏ 25 ਜ਼ਿਲ੍ਹਾ ਮਾਏ 577 ਸੈਂਟਰ ਬਣਾਈ ਚਿਆ ਹੈ। ਰਾਜ ਮਾਏ ਕਰੀਬ 2,09,000 ਉਮੀਦਵਾਰ ਆ ਪ੍ਰੀਖਿਆ ਦੇਵੇਲਾ। ਪ੍ਰੀਖਿਆ ਸਾਫ ਕੋਈ ਸਾਗਰ ਕਰਾਵਣ ਸਾਰੂ ਪੁਲਿਸ ਪ੍ਰਸ਼ਾਸਨ SOG ਔਰ IB ਪੂਰੀ ਤਰ੍ਹਾਂ ਸਾਵਚੇਤ ਹੈ ਔਰ CRPF ਰੀ ਓਰੋਂ ਹਿਫਾਜ਼ਤ ਦਾ ਪੁਖਤਾ ਬੰਦੋਬਸਤ ਕਰੀ ਚਿਆ ਹੈ। ਪ੍ਰਦੇਸ਼ ਮਾਏ ਸਾਫ ਸੁਰੱਖਿਅਤ ਔਰ ਸੁਗਮ ਸਾਰਵਜਨਿਕ ਪਰਿਵਹਨ ਨੇ ਵਧਾਓ ਦੇਵਣ ਸਾਰੂ ਪਹਿਲੀ ਦਫ਼ਾ ਬਿਜਲੀ ਚਾਲਣ ਵਾਲੀ ਬੱਸਾਂ ਚਲਾਈ ਜਾਵੇਲਾ। ਪ੍ਰਧਾਨ ਮੰਤਰੀ ਈ ਬੱਸ ਸੇਵਾ ਦਾ ਤਹਿਤ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅੱਜ ਜੈਪੁਰ 47 ਈ ਬੱਸਾਂ ਨੇ ਹਰੀ ਝੰਡੀ ਵਤਾਰ ਰਵਾਨਾ ਕੀਨੀ। ਅਮਰ ਜਵਾਨ ਜੋਤੀ ਮਾਥੇ ਰਾਖੀ ਜਿਹਾ ਈ ਕਾਰਜਕ੍ਰਮ ਮਾਏ 29 ਬੱਸਾਂ ਰਾਜਧਾਨੀ ਜੈਪੁਰ ਔਰ 18 ਬੱਸਾਂ ਭੀਲਵਾੜਾ ਨੇ ਦੀਰੀ ਜੀ। ਈ ਮੌਕੇ ਮੁੱਖ ਮੰਤਰੀ ਕਹਿਓ ਕਿ ਈ ਬੱਸਾਂ ਹਵਾ ਮਾਏ ਗੰਦਗੀ ਕਮ ਘੁੜੇਲਾ। ਸ੍ਰੀ ਸ਼ਰਮਾ ਈ ਬੱਸ ਮਾਏ ਅਮਰ ਜਵਾਨ ਜੋਤੀ ਸਟੇਟ ਹੈਂਗਰ ਤਾਈ ਸਫ਼ਰ ਈ ਕੀਨੋ। ਧਿਆਨਯੋਗ ਹੈ ਕਿ PM ਈ ਬੱਸ ਯੋਜਨਾ ਦਾ ਤਹਿਤ ਪ੍ਰਦੇਸ਼ ਨੇ 1,150 ਬੱਸਾਂ ਦੀ ਚਾਵੇਲਾ। ਯੋਜਨਾ ਦਾ ਪਹਿਲਾ ਦੌਰ ਮਾਏ ਪ੍ਰਦੇਸ਼ ਦਾ 8 ਜ਼ਿਲ੍ਹਾ ਮਾਏ 675 ਈ ਬੱਸਾਂ ਚਲਾਈ ਚਾਵੇਲਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਰੋ ਕਾਲ ਬੀਕਾਨੇਰ ਦਾ ਦੌਰਾ ਰੋ ਕਾਰਜਕ੍ਰਮ ਹੈ। ਵੇ ਲਾਲਗੜ੍ਹ ਸਾਬਰਮਤੀ ਐਕਸਪ੍ਰੈਸ ਰੇਲ ਗਾਡੀ ਨੇ ਹਰੀ ਝੰਡੀ ਬਤਾਰ ਰਵਾਨਾ ਕਰੇਲਾ। ਈ ਗਾਡੀਓ ਗੁਜਰਾਤ ਔਰ ਰਾਜਸਥਾਨ ਮਾਏ ਸੈਰ ਸਪਾਟਾ ਰੀ ਖਾਸ ਖਾਸ ਥੋੜਾ ਸਿੱਧੋ ਸੰਪਰਕ ਫੈ ਸਕੇਲਾ। ਇਹ ਪਾਛੇ ਕੇਂਦਰੀ ਮੰਤਰੀ ਜੈਪੁਰ ਪੂਗਰ ਖਾਤੀਪੁਰਾ ਰੇਲਵੇ ਸਟੇਸ਼ਨ ਨੂੰ ਜੈਪੁਰ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗਾਡੀ ਨੇ ਰਵਾਨਾ ਕਰੇਲਾ। ਸ੍ਰੀ ਵੈਸ਼ਨਵ ਰੋ ਖਾਤੀਪੁਰਾ ਸਟੇਸ਼ਨ ਮਾਥੇ ਮੇਗਾ ਕੋਚਿੰਗ ਟਰਮੀਨਲ ਰੋ ਉਦਘਾਟਨ ਕਰਨ ਰੋ ਇਹ ਕਾਰਜਕ੍ਰਮ ਹੈ। ਵੇ 41 ਨਾਨਾ ਔਰ ਮਝੋਲਾ ਸਟੇਸ਼ਨਾਂ ਮਾਥੇ ਪਲੇਟਫਾਰਮ ਨੇ ਮੋਟਾ ਬਣਾਉਣ ਦਾ ਕੰਮ ਔਰ 16 ਸਟੇਸ਼ਨਾਂ ਮਾਥੇ ਏਕੀਕ੍ਰਿਤ ਯਾਤਰੀ ਸੂਚਨਾ ਪ੍ਰਣਾਲੀ ਜਨਤਾ ਨੇ ਸੌਂਪੇਲਾ। ਮਾਨੋ ਪ੍ਰਦੇਸ਼ ਦਾ ਨਿਆਰਾ ਨਿਆਰਾ ਰੇਲਵੇ ਸਟੇਸ਼ਨਾਂ ਮਾਥੇ ਮੁਸਾਫਿਰਾਂ ਸਾਰੂ ਵਿਕਸਿਤ ਕਰੀ ਜੈ ਸੁਬਿਤਾ ਜਨਤਾ ਨੇ ਸੌਂਪਣ ਰੋਈ ਕਾਰਜਕ੍ਰਮ ਹੈ। 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਕਾਲ ਮਨਾਇਓ ਜਾਵੇਲਾ। ਇਨਰੋ ਈ ਸਾਲ ਰੋ ਮੁੱਦੋ ਸਵਸਥ ਆਯੂ ਕੇ ਲਈ ਯੋਗ ਰਾਖੀ ਚਿਓ ਹੈ। ਭਾਰਤ ਸਾਗੇ ਆਖੀ ਦੁਨੀਆ ਮਾਏ ਯੋਗ ਦਿਵਸ ਮਨਾਵਣ ਦੇ ਦੌਰਾਨ ਪ੍ਰਦੇਸ਼ ਮਾਏ ਭਾਰਤ ਰਾ 232 ਦੂਤਾਵਾਸ